0: ਕੀ ਰਵਾ ਸ਼ੀ ਕੇ ਪੀਛੇ ਲਾਈ ਨੇ ਚੋਲ ਸੀ ਮੈਂ ਸੇ ਪਿਨਾ ਕੋ ਕੋਈ ਕੋ ਆ ਲੈ ਗੁਮ ਆ ਲੈ ਗੁਮ ਓ ਚੋਲ ਲੈ ਲਾ ਯਾਰ ਲੈ ਗੁਮ ਆ ਜਾ ਮੈਂ ਮੈਂ ਚੋਲ ਲੈ ਗਿਆ ਜਾ ਕੋਈ ਨਿਕਲੇ ਤੁਮ ਨਿਕੋ ਮੈਂ ਮੈਂ ਨਾ ਦਾਇਓ ਕੇ
1: Tabiri sumang lila Maibido, Maibedo, Mapurulbedo, Ahum Subasaruk, Lila Sanabikiba, Sangai Artist Association Gi, Lila Kangbu, Akashvani Umfal, Mikuba Sidalan Tokcheri, Tonabam Sandip Nakomba, Amukdang Unagi Kalingesida, Haibe Seyesigi, Violin Gi Kontang.